0: तोड़ने में अभी आई एम फेसिंग फ्यू प्रॉब्लम्स।
1: ओके, एक प्रॉब्लम बिकॉज़ की हो रही है धीरज जी ਤੁਹਾਡੇ ਨਾਲ ਵੀ ਤੇ ਬਾਕੀ ਵੀ ਸਾਡੇ ਜਿਹੜੇ ਬਹੁਤ ਸਾਰੇ ਮਿਹਰਬਾਨ ਨੇ ਉਹਨਾਂ ਨਾਲ ਪ੍ਰੋਬਲਮ ਕੀ ਹੋ ਰਹੀ ਹੈ ਉਹਨਾਂ ਨੂੰ ਪਤਾ ਨਹੀਂ ਪਰ ਉਹਨਾਂ ਨੂੰ ਜਲਦੀ ਬੜੀ ਹੈ ਟੂ ਫਿਕਸ ਦਾ ਪ੍ਰੋਬਲਮ। ਆਪਨੇ ਹਮੇਸ਼ਾ ਯਾਦ ਰੱਖਣਾ ਹੈ ਜੋ ਪ੍ਰੋਬਲਮ 25-30 ਸਾਲ ਮੇ ਬਣੀ ਹੈ ਨਾ ਵੋ ਇੱਕ ਦਮ ਜਾਂ ਇੱਕ ਝਟਕੇ ਮੇ ਕੁੱਬੇ ਨੂੰ ਲੱਤ ਰਾਸ ਆ ਗਈ ਵਾਲਾ ਕੰਮ ਨਹੀਂ ਹੋ ਸਕਦਾ ਕਿਉਂਕਿ ਵੋ ਕਭੀ ਕਭੀ ਹੋਤਾ ਵੋ ਇੱਕ ਆਧ ਚੀਜ਼ ਹੋਤੀ ਹੈ ਉਸਕੇ ਬਾਅਦ ਪੂਰੀ ਥੈਰੇਪੀ ਹੋਤੀ ਹੈ ਜ਼ਹਿਨ ਕੇ ਉੱਪਰ ਜੋ ਆਪ ਖੁਦ ਆਪਨੇ ਕਰਨੀ ਹੈ ਆਪਣੇ ਜ਼ਹਿਨ ਕੇ ਉੱਪਰ ਜੋ ਕਾਮ 30-25 ਸਾਲ ਹਮੇ ਖਰਾਬ ਹੋਇਆ ਉਸਕੋ ਕਮ ਅਜ਼ ਕਮ 25-30 ਮਹੀਨੇ ਸੋਚੇ ਆਪ ਠੀਕ ਹੈ ਕਿ 25-30 ਮਹੀਨੇ ਤੋਂ ਕਮ ਅਜ਼ ਕਮ ਦੇਣਾ ਇੱਕ ਚੀਜ਼ ਕੋ ਜਿਸ ਮੇ 30 ਸਾਲ ਕੋ ਬ੍ਰੇਨ ਵੇਵ ਸੇ ਲੈ ਕੇ ਨਿਊਰੋਪੈਥਵੇਜ਼ ਸੇ ਲੈ ਕੇ ਸੋਫਟ ਐਂਡ ਹਾਰਡ ਇੰਡੋਕਟ੍ਰੀਨੇਸ਼ਨ ਸੇ ਲੈ ਕੇ ਸੋਚਨੇ ਕਾ ਇੱਕ ਤਰੀਕਾ ਬਣ ਗਿਆ ਸਰਟਨ ਚੀਜ਼ੋਂ ਕਾ ਰਿਐਕਸ਼ਨ ਆਪਕੇ ਮਾਇੰਡ ਮੇ ਬਣ ਚੁੱਕਾ ਹੈ ਪਹਿਲੇ ਸੇ ਅਬ ਇਨ ਤਮਾਮ ਚੀਜ਼ੋਂ ਕੋ ਚੇਂਜ ਕਰਨਾ ਹੈ ਤੋ ਇਸ ਮੇ ਆਪਨੇ ਬਿਲਕੁਲ ਇਸਕੋ ਬੱਚੋਂ ਕੀ ਤਰ੍ਹਾਂ ਇਸਕੇ ਸਾਥ ਮੋਲਡ ਕਰਨਾ ਹੈ ਆਹਿਸਤਾ ਆਹਿਸਤਾ ਕਭੀ ਇਸਕੋ ਖਿਲਾ ਕੇ ਕਭੀ ਇਸਸੇ ਪਿਆਰ ਕਰਕੇ ਕਭੀ ਲਾਡ ਕਰਕੇ ਕਭੀ ਮੁਸਕੁਰਾ ਕੇ ਜ਼ੋਰ ਨਹੀਂ ਲਗਾਉਣਾ ਹੈ ਜ਼ੋਰ ਲਗਾਏਂਗੇ ਤੋ ਫਿਰ ਮਸਲੇ ਖਰਾਬ ਹੋ ਜਾਏਂਗੇ ਕਿਉਂਕਿ ਇੱਕ ਆਦਮੀ ਹੈ ਜੋ 25-30 ਸਾਲ ਕਾ ਇੱਕ ਬਣ ਚੁੱਕਾ ਹੈ ਅਬ ਉਸ ਆਦਮੀ ਨੇ ਆਪਣੇ ਜ਼ਹਿਨ ਕੋ ਉਸ ਤਰ੍ਹਾਂ ਬਦਲਣਾ ਹੈ ਕਿ ਜ਼ਿੰਦਗੀ ਉਸਕੇ ਕੰਟਰੋਲ ਮੇ ਰਹੇ ਉਸਕਾ ਬੈਲੈਂਸ ਔਰ ਉਸਕੇ ਇਮੋਸ਼ਨਸ ਵੀ ਉਸਕੇ ਕਾਬੂ ਮੇ ਰਹੇ ਔਰ ਵੋ ਰਿਜ਼ਲਟ ਜੋ ਚਾਹਤਾ ਹੈ ਆਪਣੀ ਜ਼ਿੰਦਗੀ ਸੇ ਜੋ ਡਿਜ਼ਾਇਰਡ ਰਿਜ਼ਲਟਸ ਹੈ ਵੋ ਹਾਸਿਲ ਕਰ ਸਕੇ ਤੋ ਆਪਣੇ ਆਪ ਕੇ ਸਾਥ ਆਪ ਬਿਲਕੁਲ ਇਸ ਤਰ੍ਹਾਂ ਡੀਲ ਕਰਨਾ ਹੋਗਾ ਜੈਸੇ ਆਪ ਕਿਸੀ ਬੱਚੇ ਕੇ ਸਾਥ ਡੀਲ ਕਰਤੇ ਹੈ ਔਰ ਜਲਦੀ ਨਹੀਂ ਕਰਨੀ ਹੈ ਕੋਈ ਜੋ ਬੰਦੇ ਮੇਰੇ ਸੇ ਜ਼ਿੰਦਗੀ ਮੇ ਨਹੀਂ ਕੁਛ ਰਿਜ਼ਲਟ ਸਿਰਫ ਉਸ ਬੰਦੇ ਕਾ ਆਇਆ ਜਿਸ ਕੋ ਜਲਦੀ ਬੜੀ ਹੈ ਰਿਸ਼ਤੇ ਬਣਾਉਣ ਕੀ ਜਲਦੀ ਇੰਪ੍ਰੈਸ਼ਨ ਦੇਣ ਕੀ ਜਲਦੀ ਕੁਛ ਚਾਹਨੇ ਕੀ ਜਲਦੀ ਕੁਛ ਪਾਣੇ ਕੀ ਜਲਦੀ ਕੋਈ ਜਲਦੀ ਨਹੀਂ ਹੈ ਇਹ ਇੱਕ ਆਪਣੇ ਸਾਥ ਇੱਕ ਕੀਆ ਹੁਆ ਵਾਅਦਾ ਹੈ ਕਿ ਜਿਤਨੇ ਲੋਕ ਹਮ ਪ੍ਰੇਅਰਸ ਕਰਤੇ ਹੈ ਜਿਤਨੇ ਲੋਕ ਹਮ ਆਪਣੇ ਪੈਸੇ ਕਮਾਤੇ ਹੈ ਜਿਤਨੇ ਲੋਕ ਹਮ ਰਿਸ਼ਤੇ ਬਣਾਤੇ ਹੈ ਜੋ ਕੁਛ ਵੀ ਹਮਾਰੀ ਜ਼ਿੰਦਗੀ ਮੇ ਹੋ ਰਹਾ ਹੈ ਇਹ ਸਾਰੇ ਕਾ ਸਾਰਾ ਆਊਟਕਮ ਹੈ ਉਸਕਾ ਜਬ ਤੱਕ ਬੇਸਿਕ ਬ੍ਰੇਨ ਕੇ ਅੰਦਰ ਸਿਸਟਮ ਠੀਕ ਨਹੀਂ ਹੋਗਾ ਹਮਾਰੇ ਸਾਰੇ ਬਣਾਏ ਹੋਏ ਪੈਸੇ ਜ਼ਾਇਆ ਹੋ ਜਾਏਂਗੇ ਹਮਾਰੇ ਸਾਰੇ ਇਮੋਸ਼ਨਸ ਔਰ ਰਿਸ਼ਤੇ ਜੋ ਹੈ ਵੋ ਸਭ ਜ਼ਾਇਆ ਹੋ ਜਾਤੇ ਹੈ ਮੇਰੇ ਸਾਹਮਣੇ ਸਭ ਕੇ ਹੋ ਰਹੇ ਕੋਈ ਵੀ ਬੜੇ ਸੇ ਬੜੇ ਕੀਆ ਹੁਆ ਕਾਮ ਜ਼ਾਇਆ ਹੋ ਜਾਏਗਾ ਕਿਉਂਕਿ ਉਸਕੀ ਆਪਕੀ ਜ਼ਾਤ ਕੇ ਉੱਪਰ ਮੈਨੀਫੈਸਟੇਸ਼ਨ ਨਹੀਂ ਹੈ ਕੋਈ ਵੀ ਐਸੀ ਚੀਜ਼ ਕੋਈ ਵੀ ਐਸੀ ਅਚੀਵਮੈਂਟ ਕੋਈ ਵੀ ਐਸਾ ਲੋਰਲਸ ਆਪ ਅਚੀਵ ਕਰ ਲੇ ਜਿਸ ਕਾ ਆਪਕੀ ਜ਼ਾਤ ਔਰ ਆਪਕੀ ਔਥੈਂਟਿਸਿਟੀ ਪਰ ਅਸਰ ਨਹੀਂ ਪੜ ਰਿਹਾ ਵੋ ਜ਼ਾਇਆ ਹੈ ਇੱਕ ਦਿਨ ਵੋ ਆਪਕੋ ਯਾਦ ਹੀ ਨਹੀਂ ਹੋਤਾ ਜਬ ਆਪ ਪਰੇਸ਼ਾਨ ਹੋਤੇ ਹੈ ਆਪਕੋ ਯਾਦ ਹੀ ਨਹੀਂ ਹੋਤਾ ਮੈਨੇ ਕਿਆ ਕਿਆ ਅਚੀਵਮੈਂਟਸ ਕੀ ਹੈ ਮੈਂ ਕਿਤਨਾ ਬੜਾ ਮੇਰੀ ਸੋਚ ਹੈ ਮੇਰਾ ਕਿਆ ਕੰਟਰੀਬਿਊਸ਼ਨ ਹੈ ਮੈਨੇ ਕਿਆ ਕੀਆ ਬਿਕੋਜ਼ ਆਪਨੇ ਉਸ ਤਰ੍ਹਾਂ ਜ਼ਿੰਦਗੀ ਮੇ ਸੋਚ ਕਰ ਹਮਨੇ ਜ਼ਿੰਦਗੀ ਜੀ ਹੀ ਨਹੀਂ ਤੋ ਜੋ ਮੈਂ ਕਰਨੇ ਕੀ ਕੋਸ਼ਿਸ਼ ਕਰ ਰਿਹਾ ਹਾਂ ਜੋ ਮੈਨੇ ਕੀਆ ਆਪਣੀ ਜ਼ਿੰਦਗੀ ਮੇ ਕਿ ਇੱਕ ਜਗ੍ਹਾ ਪਰ ਰੁਕ ਕੇ ਪੀਛੇ ਆਪ ਐਨਾਲਾਈਜ਼ ਕਰਤੇ ਹੈ ਕਿਆ ਕਿਆ ਗੜਬੜ ਹੋ ਗਈ ਹੈ ਅਬ ਇਸ ਗੜਬੜ ਕੋ ਕੈਸੇ ਕੈਸੇ ਇਸਕੋ ਠੀਕ ਕਰਨਾ ਹੈ ਔਰ ਆਗੇ ਅਵੇਅਰਨੈਸ ਕੇ ਸਾਥ ਮਸਲਾ ਹੈ ਅਵੇਅਰ ਹੋਣੇ ਕਾ ਜੋ ਹਮਨੇ ਜੋ ਵੀ ਜ਼ਿੰਦਗੀ ਮੇ ਅਬ ਤੱਕ ਕੀਆ ਹੈ ਬਚਪਨ ਮੇ ਜਵਾਨੀ ਮੇ ਲੋਕੋ ਕੀ ਦੇਖਾ ਦੇਖੀ ਕੀ ਹੈ ਵੋ ਸਾਰੀ ਕੰਡੀਸ਼ਨਿੰਗ ਥੀ ਉਸਮੇ ਹਮਨੇ ਕੋਈ ਕਮਾਲ ਕੀਆ ਹੀ ਨਹੀਂ ਜੋ ਕੁਛ ਵੀ ਹਮ ਚਾਹਤੇ ਹੈ ਵੋ ਹਮ ਇਸ ਲਈ ਚਾਹਤੇ ਹੈ ਜੋ ਸਕਸੈਸ ਕੇ ਸਟੈਂਡਰਡਸ ਹਮਨੇ ਬਣਾਏ ਹੈ ਵੋ ਸਭ ਇਸ ਲਈ ਬਣਾਏ ਕਿ ਦੂਸਰੇ ਹਮਕੋ ਐਸੇ ਦੇਖਣਾ ਚਾਹਤੇ ਹੈ ਹਮੇ ਵੀ ਲਗਤਾ ਹੈ ਕਿ ਸ਼ਾਇਦ ਯੇ ਕਰਨੇ ਸੇ ਚੀਜ਼ੇ ਠੀਕ ਹੋ ਜਾਏਗੀ ਲੇਕਿਨ ਵੋ ਨਹੀਂ ਠੀਕ ਹੋਊਗੀ ਬਿਕੋਜ਼ ਹਰ ਆਦਮੀ ਡਿਫਰੈਂਟ ਹੈ ਉਸਕੇ ਬ੍ਰੇਨ ਕੇ ਕੈਮੀਕਲਸ ਡਿਫਰੈਂਟ ਹੈ ਉਸਕੇ ਜੀਨਸ ਡਿਫਰੈਂਟ ਹੈ ਉਸਕੇ ਚੈਲੇਂਜਸ ਡਿਫਰੈਂਟ ਹੈ ਤੋ ਇੱਕ ਤਰ੍ਹਾਂ ਕੀ ਜ਼ਿੰਦਗੀ ਜੋ ਇਹਨਾਂ ਨੇ ਬਣਾ ਕੇ ਹਮੇ ਦੇ ਦੀ ਹੈ ਕਿ ਜੀ ਇਸਕੇ ਹਿਸਾਬ ਸੇ ਹੋ ਉਸਸੇ ਬਾਹਰ ਨਿਕਲਣਾ ਪੜੇਗਾ ਖੁਦ ਕੋ ਦੇਖ ਕਰ ਸੋਚ ਕਰ ਸਮਝ ਕਰ ਆਪਣੀ ਸਟਰੈਂਥਸ ਕੋ ਵੀਕਨੈਸਿਸ ਕੋ ਓਪਰਚੁਨਿਟੀਜ਼ ਕੋ ਥਰੈਟਸ ਕੋ ਸਾਹਮਣੇ ਰੱਖ ਕਰ ਫਿਰ ਆਪ ਇੱਕ ਜ਼ਿੰਦਗੀ ਬਣਾਏਂਗੇ ਜੋ ਆਪ ਬਣਾਏਂਗੇ ਔਰ ਉਸ ਜ਼ਿੰਦਗੀ ਮੇ ਕਿਉਂਕਿ ਯੇ ਜ਼ਿੰਦਗੀ ਔਰ ਇਸਕੀ ਜੋ ਪੂਰੀ ਗੇਮ ਹੈ ਯੇ ਸਾਰੀ ਆਪਨੇ ਖੁਦ ਬਣਾਈ ਹੈ ਫਿਰ ਨਾ ਆਪ ਇਸਮੇ ਆਪਕੋ ਕੋਈ ਟੈਨਸ਼ਨ ਹੋਗੀ ਨਾ ਸਟਰੈਸ ਹੋਗਾ ਨਾ ਜਜ਼ਬਾਤ ਇਸ ਤਰ੍ਹਾਂ ਆਏਂਗੇ ਕਿ ਹਮ ਬਾਤ ਹੀ ਨਾ ਕਰ ਪਾਏ ਔਰ ਪਰੇਸ਼ਾਨ ਹੋ ਜਾਏ ਔਰ ਗੁੱਸੇ ਵੀ ਮੇ ਹਮ ਫਟੇਂਗੇ ਵੀ ਨਹੀਂ ਕਿਉਂਕਿ ਯੇ ਵਾਲੀ ਜ਼ਿੰਦਗੀ ਕੀ ਗੇਮ ਆਪਨੇ ਖੁਦ ਬਣਾਈ ਹੋਗੀ ਆਪਣੇ ਆਪਕੋ ਸਾਹਮਣੇ ਰੱਖ ਕੇ ਤੋ ਉਸਕੇ ਬਾਅਦ ਯੇ ਸਾਰੇ ਮਸਾਇਲ ਜੋ ਪਿਛਲੀ ਗੇਮ ਹਮਨੇ 30-35-40 ਸਾਲ ਖੇਲੀ ਹੈ ਵੋ ਗੇਮ ਹਮਾਰੇ ਲਈ ਥੀ ਨਹੀਂ ਤੋ ਅਬ ਆਪ ਬਿਲਕੁਲ ਇੱਕ ਨਈ ਗੇਮ ਬਣਾਉਣੇ ਲੱਗੇ ਹੈ ਜੋ ਆਪਕੀ ਜ਼ਿੰਦਗੀ ਕੀ ਹੈ ਜੋ ਆਪ ਜਿਸਕੇ ਸਟੈਂਡਰਡ ਸੈੱਟ ਕਰੇਂਗੇ ਇਸਮੇ ਕਿਆ ਕਿਸੀ ਕੋ ਮਿਲਣਾ ਹੈ ਕਿਆ ਨਹੀਂ ਮਿਲਣਾ ਆਪਕੋ ਕਿਆ ਮਿਲਣਾ ਹੈ ਆਪਕੋ ਕਿਆ ਨਹੀਂ ਮਿਲਣਾ ਜਬ ਯੇ ਸਾਰੇ ਰੂਲਸ ਆਫ ਦ ਗੇਮ ਹੀ ਆਪਕੇ ਹੋਗੇ ਤੋ ਉਸਮੇ ਤੋ ਆਪ ਨਹੀਂ ਹਾਰ ਸਕਤੇ ਸਮਝ ਆਈ ਇਹ ਬਾਤ ਜਬ ਤੱਕ ਯੇ ਨਹੀਂ ਬਣਾਏਂਗੇ ਔਰ ਹਰ ਆਦਮੀ ਕੋ ਰੱਬ ਨੇ ਯੇ ਅਲਾਊਡ ਕੀਆ ਹੁਆ ਹੈ ਕਿ ਵੋ ਆਪਣੀ ਮਰਜ਼ੀ ਕੀ ਚੋਇਸਿਸ ਕਰੇ ਉਸਕੋ ਫਰੀ ਵਿਲ ਦੀ ਹੋਈ ਹੈ ਲੇਕਿਨ ਇਸਸੇ ਪਹਿਲੇ ਉਸਨੇ ਸੋਚਣਾ ਹੈ ਸਮਝਣਾ ਹੈ ਬਾਕੀ ਲੋਕੋਂ ਕੋ ਪੀਛੇ ਹਟ ਕਰ ਪ੍ਰੈਸ਼ਰ ਸੇ ਹਟ ਕੇ ਅਕੇਲੇ ਮੇ ਜ਼ਿਆਦਾ ਟਾਈਮ ਸਪੈਂਡ ਕਰਕੇ ਆਪਣੇ ਆਪ ਕੋ ਫਿਗਰ ਆਊਟ ਕਰਕੇ ਜਬ ਆਪ ਯੇ ਵਾਲੀ ਗੇਮ ਬਣਾਏਂਗੇ ਜੋ ਆਪ ਨੇ ਡਿਜ਼ਾਇਨ ਕੀ ਹੈ ਤੋ ਇਸ ਗੇਮ ਮੇ ਆਪਕੋ ਹਰਾਨਾ ਜਾਂ ਮਾਰਨਾ ਜਾਂ ਪਰੇਸ਼ਾਨ ਕਰਨਾ ਜਾਂ ਤਕਲੀਫ ਦੇਣਾ ਨਾਮੁਮਕਿਨ ਹੋ ਜਾਏਗਾ ਲੋਕੋਂ ਕੇ ਲੀਏ ਇਤਨੀ ਸੀ ਕਾਮ ਕੀ ਬਾਤ ਸਮਝੇ ਆਪ ਇਸ ਆਪ ਬਤਾਏ ਯੇ ਜੋ ਮੈਨੇ ਬਾਤ ਕੀ ਇਸਕੇ ਬਾਰੇ ਮੇ ਆਪ ਕਿਆ ਸੋਚ ਰਹੇ ਔਰ ਕਿਆ ਫੀਲਿੰਗ ਆਈ ਹੈ ਇਸਸੇ ਕਿਆ ਹੋਗਾ ਅਗਰ ਇਸਸੇ ਰਿਲੇਟਡ ਕੋਈ ਕੁਐਸਚਨ ਹੈ ਤੋ ਬਤਾਏ
0: ਸਰ ਇਸਸੇ ਰਿਲੇਟਡ ਦਿਮਾਗ ਮੇ ਅਭੀ ਜੋ ਬਾਤ ਆ ਰਹੀ ਹੈ ਕਿ मैं इस प्लेटफॉर्म को यूज कर रहा हूँ, मुझे थोड़ा सा सेल्फिश फील हो रहा है, लाइक आई एम पुटिंग आउट माय प्रॉब्लम्स ऑन समवन एंड दे आर गिविंग मी आंसर्स। आई अंडरस्टैंड भी इससे कई लोगों का फायदा हो जाएगा बिकॉज दे आर सेइंग द सेम वे, बट मेरा जो as we spoke about mental conditioning for years, वो जो हो चुकी है, asking for help has been the biggest problem. And I've learned and observed myself that without asking, I won't be able to thrive. I'll be in the same situation all over again. And I have to submit. I have to submit that I cannot do it myself. It's okay asking for help. But ye jo struggle jo abhi chal raha hai, abhi pichle kai saalon se chal raha hai, to ask for help and then जो अंदर वाला जो दो दूसरी फीलिंग है कि जो जो हमें सिखाया गया है या तुम मर्द है तो खुद नहीं कर सकता, इतनी सी बात नहीं खुद फिगर।
1: अच्छा, जिसने ना जिसने हमको ये बात बताई थी ना, तू मर्द है तू नहीं कर सकता, वो दे डाइड मिजरेबली, ठीक है, उनके दादे परदादे एवरीवन वाज मिजरेबल। पहली बात तो ये समझे, आप अपने आबाव अजदाद में से किसी की जिंदगी भी नहीं लेना चाहेंगे, वो बड़ी टफ जिंदगी थी और इस ज़माने में वो वैसे ही फिट नहीं आती, ठीक है। आपने सिंपल थोड़ा सा सोचने का तरीका, मैं आपको एंगल बताता हूँ जिस एंगल के ऊपर आपने सोचना शुरू करना है, फिर ये मसला ही नहीं रहेगा। पहली बात, यू आर नॉट कमिंग अप हियर ऑन दिस प्लेटफॉर्म आस्किंग फॉर हेल्प। यही तो गड़बड़ है जो हम कर रहे हैं अपनी ज़िंदगी में एक दूसरे के साथ। यू आर नॉट आस्किंग फॉर हेल्प, यू आर कॉन्ट्रीब्यूटिंग इन अ वे। आप एक तरीके से एक चीज़ को बयान कर रहे हो जो कि 99% लोगों में इतनी हिम्मत ही नहीं है कि उसके बारे में बात करें, पहली बात। दूसरी बात, हर बंदा, हर आपका जो मसला है ना, जो भी मसला आपका या किसी का भी है, वही मसाइल हैं, वही 10-15 मसाइल हैं पूरी इंसानियत के साथ, करोड़ों देशियों के साथ वही मसले हैं, लेकिन उसके बारे में कोई बात नहीं करता और उसके बारे में कोई डिस्कशंस नहीं कर रहा। जब तक आप डिस्कस नहीं, आप पॉइंट लाते हो, आपको आगे से एक पॉइंट मिलता है, उस पॉइंट को बहुत सारे लोग अपने अपने तरीके से बयान करते हैं, तो आप बेसिकली हेल्प कर रहे हैं उन लोगों की जो वो सामने नहीं ला रहे, वो आप सामने ले आए। आप नहीं भी बताएंगे तो मैं तो फिर भी सामने ले ही आऊँगा, ठीक, लेकिन हर बात मेरे सामने लाने से और किसी और बंदे के सामने लाने से मुख्तलिफ लोगों को चीज़ें मुख्तलिफ तरीके से हिट करती हैं। तो एक्चुअल में यू आर नॉट सीकिंग एनी हेल्प। आप क्या कर रहे हैं, आप किसी एक चीज़ के बारे में आकर फोरम पे बात करते हैं कि ऐसे फील होता है, और जो आपको होता है ना वैसे 99% लोगों को होता है, लेकिन वो इस तरह कह नहीं पाते, उनमें इतनी हिम्मत नहीं है। तो पहली बात है, आप इसको कॉन्ट्रीब्यूशन में डालें बजाय हेल्प के। जब कॉन्ट्रीब्यूशन में आप कोई चीज़ डालते हैं ना, तो आपको उसके बदले कुछ मिलता है, ये तो पता है ना आपको। आप ज़कात देते हैं, आपको एक अच्छी फीलिंग आती है, ठीक। आप अपनी ज़िंदगी के एक्सपीरियंसेस को कॉन्ट्रीब्यूशन के तौर पर डालते हैं। ये तो वो वाली बात है कि मैंने 40 साल की ज़िंदगी में जो कुछ सीखा, मैंने सब कुछ इस शो में बोल दिया, बता दिया आपके ख्याल से, ठीक है, तो उसके बदले मुझे क्या मिल रहा है, आप बताएं मुझे क्या। आप फ़र्ज़ करें आप आज़ाद जी हैं इस वक्त, मेरा वाला काम आप करते हैं, मैं एग्जैक्टली वही कर रहा हूँ जो आप आके इस शो पर कर रहे हैं, मैं ये काम 18 साल से कर रहा हूँ, ठीक है। अब मुझे बताएं, आप जो सुनते हैं, आपको क्या लगता है मैं कौन हूँ और मुझे क्या मिल रहा है ये करने से, और लोग मेरे बारे में क्या सोचते हैं समझते हैं, जो भी क्या इमेज है आपके दिमाग में कि मुझे क्या मिला उससे।
0: सर, मुझे नहीं लगता आप लोगों की बिल्कुल भी परवाह करते हैं लोग क्या सोचते हैं, क्योंकि यही काम तो हम सब करना चाहते हैं। और आपको जो सुकून मिलता है ना, अंदर से सुकून मिलता है, उसी के पीछे मुझे बाकियों का नहीं पता, मैं भी भाग रहा हूं। मुझे लगता है आपको अंदर ये सब करके अंदरूनी सुकून बहुत मिलता है आपको। आप जब अपने आप को शीशे में देखते हो, आप यू डोंट थिंक दैट दिस क्या चल क्या रहा है, आप कहते हैं कि दिमाग यू कैन फिगर थिंग्स आउट, यू फील गुड अबाउट एवरीथिंग।
1: अब आपने समझ नहीं, आप जो आप देखे, मैं आपसे भी जो आपको लगता है ना कि आपको वीक थे या आपको लगता है कि आपको चीज हैंडल नहीं कर पाए, मैं अपनी ज़िंदगी में जितने लोगों को आज तक मिला हूँ, मैं बचपन में उन तमाम लोगों से ज़्यादा वीक आदमी था, तमाम लोगों से ज़्यादा वीक था, मेंटली वीक था, फिजिकली वीक था, स्पिरिचुअली वीक था, मैं बहुत वीक आदमी था, बेइंतहा वीक।
2: और यहाँ आज के हमारे इस प्रोग्राम का इख्तिताम होता है जी। दिस इज़ आज़ाद साइनिंग ऑफ। यू कैन ऑल्सो लिसन टू आर ਰੇਡੀਓ ਸਟੇਸ਼ਨ ਐਟ www.radioazad.us. ਇਸਕੇ ਇਲਾਵਾ ਅਗਰ ਆਪ ਪੋਇਮ ਸੁਣਨਾ ਚਾਹਤੇ ਹੈਂ, ਨਜ਼ਮੇ ਸੁਣਨਾ ਚਾਹਤੇ ਹੈਂ, ਤੋ ਆਪ ਸਾਊਂਡ ਕਲਾਉਡ ਪੇ ਜਾ ਸਕਤੇ ਹੈਂ। ਮਿਕਸ ਕਲਾਊਡ ਪੇ ਸਪੈਸ਼ਲੀ ਬਤਾਨਾ ਜ਼ਰੂਰੀ ਹੈ ਉਨ ਤਮਾਮ ਲੋਗੋਂ ਕੋ ਜੋ ਸ਼ੋਜ਼ ਕੀ ਰਿਕਾਰਡਿੰਗ ਯਾ ਆਪਣੇ ਫੇਵਰੇਟ ਸ਼ੋਜ਼ ਕੀ ਰਿਕਾਰਡਿੰਗ ਸੁਣਨਾ ਚਾਹਤੇ ਹੈਂ ਆਪਣੇ ਟਾਈਮ ਕੇ ਉੱਪਰ, ਆਪ ਲੋਗ ਮਿਕਸ ਕਲਾਊਡ ਪੇ ਜਾ ਕੇ ਰੇਡੀਓ ਆਜ਼ਾਦ ਕੋ ਸਰਚ ਕੀਜੀਏ ਔਰ ਹਮਾਰੇ ਸ਼ੋਜ਼ ਵਹਾਂ ਪੇ ਆਪ ਉਨਕੀ ਰਿਕਾਰਡਿੰਗ ਸੁਣ ਸਕਤੇ ਹੈਂ। ਔਰ ਯੇ ਤੋ ਆਪਕੋ ਮਾਲੂਮ ਹੀ ਹੈ ਕਿ ਜਿਨ ਲੋਗੋਂ ਕੇ ਪਾਸ ਆਈਫੋਨ ਐਪ ਹੈ, ਐਂਡਰੋਇਡ ਹੈ, ਬਲੈਕਬੇਰੀ ਹੈ, ਸਮਾਰਟਫੋਨਸ ਹੈ, ਵੋ ਲੋਗ ਹਮੇ ਹਮਾਰੇ ਆਈਫੋਨ ਐਪ ਕੇ ਥਰੂ ਸੁਣ ਸਕਤੇ ਹੈਂ ਜੋ ਹੈ ਰੇਡੀਓ ਆਜ਼ਾਦ। ਦੁਆ ਮੇਂ ਯਾਦ ਰੱਖੀਏਗਾ, ਜ਼ਿੰਦਗੀ ਲਈ ਤੋ ਫਿਰ ਮਿਲੇਂਗੇ, ਔਰ ਸਭ ਸੇ ਇੰਪੋਰਟੈਂਟ ਬਾਤ, ਲੋਗੋਂ ਕੇ ਲੀਏ ਆਸਾਨੀਆਂ ਪੈਦਾ ਕੀਜੀਏਗਾ, ਰੱਬ ਆਪਕੇ ਲੀਏ ਆਸਾਨੀ ਪੈਦਾ ਕਰੇਗਾ। ਖੁਦਾ ਹਾਫਿਜ਼।
3: This program will continue after the break. Continue listening to Inspire FM. Inspire FM. Inspire 105.1 FM.
4: Assalamu alaikum, my name is Hamza. Continue listening to Inspire FM 105.1 FM.
5: Enjoy quality and tasty 100% authentic halal Chinese and Thai food from Gao Express, brought to you by the team behind Tops Pizza in Luton. Choose from all your delicious Chinese and Thai favourites, then order for delivery or collection from Gao Express in Wellington Street, Luton, Marketplace Stevenage, and now also on Nightingale Road in Hitchin. Open daily midday till late. Find the number or order online at Gao, that's G-A-O, express.co.uk, or like Gao Express on Facebook.
6: The Inspire Eid Festival is back. Join tens of thousands this Eid al-Adha at Stockwood Park, Luton on the 27th and 28th of May from 1 p.m. to 9 p.m. for the UK's biggest and most affordable Eid festival. Enjoy funfair rides for just £1 to £2, amazing world food stalls, desserts and sweet treats, games and activities for the whole family, shopping stalls, festival vibes and so much more. Best of all, entry is absolutely free, with free on-site parking and free entry too. Bring your family and celebrate Eid together at Inspire Eid 2026, where the community comes together to celebrate. Find out more now at inspireeid.org, subject to moon sighting.
7: AK Windows South Limited, manufacturers and installers of high-quality UPVC windows and doors, bifold doors, composite doors, conservatories, porches, skypods, fascias, guttering, and much, much more. We specialize in double glazing and triple glazing using the best German profile. If you want quality at affordable prices, AK Windows is the place to go. If your house needs a facelift, you know who to trust. For a free quote, call AK Windows today on 01582 483 777 or visit us at Unit 10 E, Britannia Estate, Leegrave Road, Luton.
8: Had an accident, a bump, trip or fall? Then you need Claims Specialists, your first choice for accident claims. The specialist claims company on Dunstable Road in Luton. With excellent access to expert solicitors and on a no-win, no-fee basis, Claims Specialists use their 30 years experience to help get you the best compensation possible. For injuries at work, taxi, PCO and private hire incidents, road accidents and vehicle damage, medical negligence, plus rented housing disrepair. In short, when you need to make any claim, click on claimspecialists.co.uk or call 01582 733 222.
9: अस्सलाम वालेकुम, मेरा नाम किरण है। कोर्ट कश्मीर ऑर्फेंस रिलीफ ट्रस्ट मेरा एक खूबसूरत घर है, जहां मेरे साथ सैकड़ों यतीम और बेसहारा बच्चों की तालीम व तरबियत और पुरसकून माहौल में परवरिश हो रही है, और ये सब कुछ आपके तावन से मुमकिन है। अल्लाह से दुआ है कि अल्लाह करीम आपको सदा सलामत रखे, और उम्मीद है कि आप इसी तरह अपना प्यार, मोहब्बत और तावन जारी रखेंगे। कोर्ट UK ऑफिस 03001233774 court.org.uk।
10: Assalamu alaikum and welcome to Inspire FM's exam preparation jingles. My name is Sophia and we will motivate and give tips to our upcoming exam sitters. Think big, test bold. Your effort, your victory. Learn it, love it and live it. Read, review and rise above. Thank you for listening to Inspire FM jingles. Please continue listening to Inspire FM for more exam tips.